0: شام کے 7 بجے ہیں۔ السلام علیکم، یہ ریڈیو پاکستان ہے۔ سمینہ وقار سے خبریں سنیے۔ پہلے اہم خبروں کا خلاصہ۔ وزیراعظم نے سمیڈا کو ملک بھر میں چھوٹے اور درمیانے درجے کی صنعتوں کے لیے مالی معاونت کی جامع حکمت عملی وضع کرنے کی ہدایت کی ہے۔ وزیراعظم اور نائب وزیراعظم نے حوثی باغیوں کی جانب سے مکہ مکرمہ پر ڈرون حملے کی گھناؤنی کوشش کی شدید مذمت کی ہے۔ اقوام متحدہ میں ایک کشمیری وفد نے عالم برادری پر زور دیا ہے کہ بھارت کے غیر قانونی زیر قبضہ جموں و کشمیر میں بچوں کا تحفظ یقینی بنایا جائے۔ چین نے امریکہ اور ایران پر زور دیا ہے کہ وہ علاقائی امن کے لیے اسلام آباد مفاہمتی یادداشت پر عمل درآمد کریں۔
1: موسلادھار بارش اور شدید ژالہ باری لوگوں کو زخمی اور عمارتوں، گاڑیوں اور کھڑی فصلوں کو نقصان پہنچا سکتی ہے۔ تیز اور مسلسل بارشوں سے پانی چھتوں، گھروں کی بنیادوں اور جوہر وغیرہ میں اکٹھا ہو کر باعث تکلیف اور جانی اور مالی نقصان کا سبب بن سکتا ہے۔ اس سے بچاؤ کے لیے یہ چند احتیاطی تدابیر اختیار کریں۔ دیواروں، چھتوں اور بنیادوں میں دراڑوں کا مکمل معائنہ کریں۔ دیواروں اور چھتوں میں شگاف کی مرمت کریں اور اس بات کو یقینی بنائیں کہ تمام سٹرکچر تیز بارشوں کو برداشت کرنے کے قابل ہے۔ عمارتوں کی اکھڑتی ٹائلیں یا اینٹیں ان کو محفوظ کر لیں یا ہٹا دیں جو شدید بارشوں کے دوران اکھڑ سکتی ہیں اور خطرہ بن سکتی ہیں۔ اس بات کو یقینی بنائیں کہ نکاسی آپ کے نظام میں ملبہ یا کچرا نہ ہو تاکہ پانی کے جمع ہونے سے بچا جا سکے۔
2: پاکستان دنیا کے ان 10 ممالک میں شامل ہے جہاں پانی کی قلت تیزی سے بڑھ رہی ہے، اور ہم دانت صاف کرتے وقت نل کھلا چھوڑ دیتے ہیں۔ گھر کا پائپ کئی مہینوں سے لیک ہے اور کسی نے پرواہ ہی نہیں کی۔ ایک رستے ہوئے نل سے روزانہ 14 لیٹر پانی ضائع ہوتا ہے۔ تصور کریں اور گنتے جائیں، دن، ہفتے، مہینے، سال، ہم کتنا پانی ضائع کر رہے ہیں۔ نل بند کریں، پائپوں کی مرمت کریں، پانی کا استعمال سمجھداری سے کریں۔ یہ پانی آپ کا بھی ہے اور آنے والی نسلوں کا بھی۔ FM 101 اسلام آباد، پانی بچائیں، پاکستان بچائیں۔
3: This is FM 101.
4: کراچی، لاہور، اسلام آباد، پشاور، کوئٹہ، حیدرآباد، فیصل آباد، سیالکوٹ، ملتان، بہاولپور، سرگودا، لاڑکانہ، مٹھی، بچھا، خیرپور، کوہاٹ، بنو، ایبٹ آباد اینڈ میرپور آزاد کشمیر، دا بگیسٹ ایف ایم ریڈیو نیٹورک آف پاکستان۔ ٹیون ان ٹو دا ون ابو FM 101.
5: For latest news headlines after every 1 hour, tune into FM 101, the channel of Radio Pakistan.
6: دنیا بھر میں تیل کی قیمتوں میں ہوش ربا اضافہ ہو رہا ہے، جس کا اثر پاکستان سمیت کئی ممالک پر پڑ رہا ہے۔ ایسے مشکل حالات میں وزیراعظم پاکستان کی جانب سے عوام کی سہولت کے لیے تاریخی فیصلہ، وزیراعظم خصوصی ریلیف سکیم کا آغاز، جس کے تحت 100 روپے فی لیٹر پیٹرول ریلیف کی فراہمی، موٹر سائیکل، چنچی اور رکشہ چلانے والوں کے لیے ماہانہ 20 لیٹر اور 800 cc تک چھوٹی گاڑیوں کے مالکان کے لیے ماہانہ 30 لیٹر پیٹرول ریلیف۔ رجسٹریشن کا آغاز کر دیا گیا ہے۔ 14 اور 15 ستمبر کی درمیانی شب 12 بجے سے اسلام آباد، اور 16 اور 17 ستمبر کی درمیانی شب 12 بجے سے پاکستان بھر بشمول آزاد جموں کشمیر و گلگت بلتستان میں پیٹرول ریلیف حاصل کیا جا سکے گا۔ ون ٹائم رجسٹریشن کے لیے اپنے شناختی کارڈ پر رجسٹرڈ موبائل نمبر سے REG لکھ کر اسپیس دیں، اپنا قومی شناختی کارڈ نمبر، وہیکل رجسٹریشن نمبر، اپنے صوبے کے نام کا پہلا حرف جہاں آپ کی گاڑی رجسٹرڈ ہے، اور وہیکل رجسٹریشن کی تاریخ، بما مہینہ اور سال، چاروں تفصیلات سپیسز کے ساتھ لکھ کر ایک ہی میسج میں 9771 پر SMS کریں۔ پیٹرول پمپ جانے سے قبل 9771 پر TOK لکھ کر SMS کریں اور اپنا ٹوکن نمبر حاصل کریں۔ टोकन नंबर पेट्रोल पंप पर दिखाकर रियायती कीमत पर पेट्रोल से मुस्तफीद हो। याद रखें, रजिस्ट्रेशन का अमल बिल्कुल मुफ्त है। अवाम किसी भी धोखाधही और जालसाजी से बचें। मजीद रहनुमाई के लिए www.pmfuelrelief.pk विजिट करें। वजीर आजम की जानिब से अवाम के लिए बड़ा रिलीफ।
7: सुनते रहिए FM 101.1
8: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने पेन प्रो, तुहाडी मेजबान साइमा प्रोफेसर सुलेमान दे तिब्बी मशवरे लेके तुहाडी खिदमत विच हाजिर है। पेन प्रो, तुसी ये प्रोग्राम बकायदगी ना सुनिया करो, क्योंकि इस प्रोग्राम विच साडे मुल्क दे बहुत ही मशहूर ते मन्ने परमन्ने तबीब जनाब प्रोफेसर सुलेमान साहब तशरीफ लियांदे ने। पेन प्रो, मैं तुहाडी मुलाकात सुलेमान साहब नाल करवानी आ, पर जरा ठहरो जनाब, पहले लिखो साडा पता ते फोन नंबर ताकि तुसी आप भी प्रोफेसर सुलेमान साहब नू मिल सको। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03004142608, यानी 03004142608। ते साडा ईमेल एड्रेस है suleiman.dawakhana@gmail.com। जी पैन प्रो, पता तुहानू मिल गया, हुण तुसी इलाज मुआलजे विच देर नहीं करनी। लो जी पैन प्रो, मिलने आ सुलेमान साहब नाल। सुलेमान साहब जी आया नू ते बहुत सारे सलाम ते दुआवां उन्हां भैन भराओं वल्लों जिन्हां ने ईमेल ते SMS लिखियां ने।
9: वालेकुम सलाम साइमा जी, मैं भी अपने सारे भैन भरावां नू सलाम पेश करना वां, ते मेरी ये दुआ है कि सोहना रब सारे मरीजां नू सेहत ते तंदुरुस्ती अता फरमाए।
8: आमीन। सुलेमान साहब, मैं इन्ने ईमेल ते SMS पढ़नी आ, पर फिर भी भैन भरावां नू गिला रहिंदा है कि उन्हां दीआं ईमेल ते SMS प्रोग्राम विच शामिल नहीं हुंदियां। इहदा कोई हल दसो।
9: हल्की होना है, हाल तो यही है कि दिन में दो बारी प्रोग्राम पेश किया जाए।
8: जी बिल्कुल, यानी सुबह तो शाम, ताकि जेड़े लोग दिन वेले प्रोग्राम नहीं सुन सकते वो शाम नू सुन लेन। सुलेमान साहब, एक गल तो बिल्कुल ठीक है। सुलेमान साहब, पेश करनी है प्रोग्राम दी पहली ईमेल जेड़ी एक स्टूडेंट ने लिखी है।
9: अच्छा।
8: इन्हां दा नाम इमरान कदीर है।
9: ये
8: कहंदे ने कि मैनू जिस्मानी कमजोरी इन्नी हो गई है कि जिस्म दीआं हड्डियां ते हत्थां दीआं रगां साफ नजर आंदियां ने।
9: अच्छा।
8: अखां दी चमक खत्म हो गई है ते काले हल्के बन गए ने। जो कोई वेखदा है इहो समझदा है कि मैं नशा करना वा। कोई इहो जिही दवाई दिओ जिहदे नाल जिस्म भर जावे ते मैं स्मार्ट हो जावां। लोकी चाहुंदे ने कि उह दुबले पतले रहिण। ਇਹ ਪਹਿਲਾ ਮਰੀਜ਼ ਦੇਖਿਆ ਹੈ ਜਿਹੜਾ ਮੋਟਾ ਹੋ ਕੇ ਸਮਾਰਟ ਹੋਣਾ ਚਾਹੁੰਦਾ ਹੈ। ਇਹ ਗੱਲ ਕੁਝ ਅਜੀਬ ਨਹੀਂ ਲੱਗਦੀ?
9: ਸਹਿਮਾ ਜੀ, ਦੁਬਲਾ ਪਤਲਾ ਹੋਣ ਦਾ ਮਤਲਬ ਇਹ ਨਹੀਂ ਕਿ ਬੰਦਾ ਹੱਡੀਆਂ ਦਾ ਟਾਚਾ ਹੀ ਬਣ ਜਾਵੇ ਤੇ ਲੋਕੀ ਉਹਨੂੰ ਨਸ਼ਾਬਾਜ਼ ਸਮਝਣ ਲੱਗਣ। ਮੈਂ ਤੁਹਾਨੂੰ ਇਹ ਕਹਾਂਗਾ ਕਿ ਬੇਟਾ ਜੀ, ਜਿਸਮ ਦਾ ਇੰਜ ਸੁੱਕ ਜਾਣਾ ਪਰੇਸ਼ਾਨੀ ਦੀ ਗੱਲ ਹੈ, ਕਿਉਂਕਿ ਇਹਦਾ ਮਤਲਬ ਇਹ ਹੁੰਦਾ ਹੈ ਕਿ ਅੰਦਰ ਕੋਈ ਨਾ ਕੋਈ ਬਿਮਾਰੀ ਹੈ ਜਿਹੜੀ ਜਿਸਮ ਨੂੰ ਸਿਉਂਕ ਵਾਂਗੂ ਚਮੜੀ ਹੋਈ ਹੈ। ਤੇ ਬੇਟਾ ਜੀ, ਇਸ ਉਮਰ ਵਿੱਚ ਆਮ ਤੌਰ ਤੇ ਬਦ ਖੁਆਬੀ ਜਾਂ ਫਿਰ ਯੂਰਨ ਵਿੱਚ ਪਾਸਾਂ ਦੀ ਤਕਲੀਫ ਹੋ ਜਾਂਦੀ ਹੈ, ਜਿਹੜੀ ਹੌਲੀ ਹੌਲੀ ਅਸਾਬੀ ਕਮਜ਼ੋਰੀ ਦਾ ਸਬੱਬ ਬਣਦੀ ਹੈ, ਤੇ ਸ਼ਾਦੀ ਤਿਕਰ ਪਹੁੰਚਦੀਆਂ ਇੰਨੀ ਕਮਜ਼ੋਰੀ ਹੋ ਜਾਂਦੀ ਹੈ ਕਿ ਜਿਹਦੀ ਵਜ੍ਹਾ ਨਾਲ ਜ਼ਿੰਦਗੀ ਖਰਾਬ ਹੋ ਸਕਦੀ ਹੈ।
8: ਬਿਲਕੁਲ
9: ਬੇਟਾ ਜੀ, ਇਸ ਬਿਮਾਰੀ ਨੂੰ ਮਾਮੂਲੀ ਨਾ ਸਮਝੋ ਤੇ ਜਿੰਨੀ ਛੇਤੀ ਹੋਵੇ ਮੈਨੂੰ ਦੁਆਖਾਨੇ ਤੇ ਆ ਕੇ ਮਿਲੋ ਤਾਂ ਕਿ ਮੈਂ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਬੇਟਾ ਜੀ, ਤੁਸੀਂ ਫਿਕਰ ਨਾ ਕਰੋ, ਇਲਾਜ ਤੋਂ ਬਾਅਦ ਇਨਸ਼ਾਅੱਲਾ ਤੁਹਾਡੀ ਅਸਲ ਬਿਮਾਰੀ ਦੂਰ ਹੋ ਜਾਵੇਗੀ ਤੇ ਤੁਹਾਡਾ ਜਿਸਮ ਵੀ ਖੂਬਸੂਰਤ ਤੇ ਸਮਾਰਟ ਹੋ ਜਾਵੇਗਾ।
8: ਜੀ ਭਾਈ ਜੀ, ਤੁਹਾਡਾ ਮਸਲਾ ਹੱਲ ਹੋ ਗਿਆ, ਹੁਣ ਤੁਸੀਂ ਇਲਾਜ ਦੀ ਫਿਕਰ ਕਰੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਭੈਣ ਹੋਰਾਂ ਦੀ ਹੈ ਤੇ ਇਹ ਵੀ ਸਟੂਡੈਂਟ ਨੇ।
9: ਜੀ,
8: ਇਹ ਕਹਿੰਦੀਆਂ ਨੇ ਕਿ ਮੈਂ LLB ਦੀ ਸਟੂਡੈਂਟ ਹਾਂ, ਬਹੁਤ ਪੜ੍ਹਨਾ ਪੈਂਦਾ ਹੈ ਪਰ ਮੇਰੇ ਅੱਧੇ ਸਿਰ ਵਿੱਚ ਇੰਨਾ ਕੁ ਦਰਦ ਹੁੰਦਾ ਹੈ ਕਿ ਮੈਨੂੰ ਪੜ੍ਹਨ ਲਿਖਣ ਦਾ ਹੋਸ਼ ਹੀ ਨਹੀਂ ਰਹਿੰਦਾ। ਮੈਂ ਅੰਗਰੇਜ਼ੀ ਇਲਾਜ ਬਹੁਤ ਕਰਾਇਆ ਜਿਹਦੇ ਨਾਲ ਮੂੰਹ ਪੱਕ ਗਿਆ, ਮੋਸ਼ਨ ਦੇ ਨਾਲ ਨਾਲ ਸੀਨੇ ਵਿੱਚ ਜਲਣ ਵੀ ਹੋਣ ਲੱਗ ਪਈ। ਫਿਰ ਮੈਂ ਉਹ ਦਵਾਈਆਂ ਛੱਡ ਦਿੱਤੀਆਂ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
9: ਬੇਟੀ ਜੀ, ਇਸ ਬਿਮਾਰੀ ਨੂੰ ਤਿੱਬ ਵਿੱਚ ਦਰਦ ਸ਼ਕੀਕਾ ਕਹਿੰਦੇ ਨੇ, ਜਿਹੜੀ ਬਹੁਤ ਹੀ ਤਕਲੀਫ ਦੇਣ ਵਾਲੀ ਬਿਮਾਰੀ ਹੈ, ਤੇ ਮੈਂ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਭੈਣਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਦੇਸੀ ਇਲਾਜ ਦੇ ਸਵਾ ਇਸ ਬਿਮਾਰੀ ਦਾ ਹੋਰ ਕੋਈ ਇਲਾਜ ਨਹੀਂ।
10: ਬਿਲਕੁਲ,
9: ਕਿਉਂਕਿ ਦੂਜੀਆਂ ਦਵਾਈਆਂ ਸਿਰਫ ਦਰਦ ਨੂੰ ਰੋਕਦੀਆਂ ਨੇ, ਯਾਨੀ ਬਿਮਾਰੀ ਦੀ ਅਸਲ ਵਜ੍ਹਾ ਨੂੰ ਠੀਕ ਨਹੀਂ ਕਰਦੀਆਂ। ਇਸ ਲਈ ਮਰੀਜ਼ ਨੂੰ ਵਕਤੀ ਆਰਾਮ ਹੁੰਦਾ ਹੈ, ਜਦਕਿ ਦਵਾਈਆਂ ਦੇ ਮੁਜ਼ਰ ਅਸਰਾਤ ਮੇਦੇ ਨੂੰ ਖਰਾਬ ਕਰ ਦਿੰਦੇ ਨੇ। ਬੇਟੀ ਜੀ, ਤੁਸੀਂ ਬੈਂਗਣ, ਮਸਰਾਂ ਦੀ ਦਾਲ, ਗੋਭੀ, ਅਰਵੀ ਅਤੇ ਮਸਾਲੇਦਾਰ ਖਾਣੇ ਕੁਛ ਦਿਨਾਂ ਲਈ ਛੱਡ ਦਿਓ ਅਤੇ ਸੁਬਹਾ ਸ਼ਾਮ ਜ਼ਰੂਰ ਵਾਕ ਕਰੋ।
10: ਬਿਲਕੁਲ,
9: ਮੈਂ ਤੁਹਾਨੂੰ ਦਵਾਈ ਵੀ ਪਾਰਸਲ ਕਰਵਾ ਦਿਆਂਗਾ ਜਿਹਦੇ ਨਾਲ ਦਿਮਾਗੀ ਰੇਸ਼ਾ ਨਿਕਲੇਗਾ ਅਤੇ ਦਿਮਾਗ ਨੂੰ ਤਾਕਤ ਮਿਲੇਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ।
10: ਜੀ ਭੈਣ ਜੀ, ਹੁਣ ਤੁਸੀਂ ਫਿਕਰ ਨਾ ਕਰੋ ਅਤੇ ਖੂਬ ਪੜ੍ਹੋ ਅਤੇ ਵਕੀਲ ਬਣ ਕੇ ਹਮੇਸ਼ਾ ਮਜ਼ਲੂਮਾਂ ਦੀ ਮਦਦ ਕਰਨਾ ਅਤੇ ਇਨਸਾਫ਼ ਦਾ ਸਾਥ ਦੇਣਾ। ਸੁਲੇਮਾਨ ਸਾਹਿਬ, ਈਮੇਲ ਭਾਈ ਨਸੀਰ ਜਾਵੇਦ ਨੇ ਲਿਖੀ ਹੈ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੈਨੂੰ ਇੱਕ ਲੱਤ ਵਿੱਚ ਬਹੁਤ ਹੀ ਪੀੜ ਹੁੰਦੀ ਹੈ ਅਤੇ ਟੁਰਿਆ ਫਿਰਿਆ ਨਹੀਂ ਜਾਂਦਾ। ਮੈਂ ਮਾਲਿਸ਼ ਵੀ ਕੀਤੀ ਪਰ ਆਰਾਮ ਨਹੀਂ ਆਇਆ। ਕੋਈ ਜ਼ਬਰਦਸਤ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੈਂ ਠੀਕ ਹੋ ਜਾਵਾਂ। ਸੁਲੇਮਾਨ ਸਾਹਿਬ, ਅੱਜ ਤੇ ਅੱਧੀਆਂ ਅੱਧੀਆਂ ਬਿਮਾਰੀਆਂ ਦੇ ਖਤ ਆ ਰਹੇ ਨੇ, ਯਾਨੀ ਅੱਧੇ ਸਿਰ ਦਾ ਦਰਦ, ਇੱਕ ਲੱਤ ਵਿੱਚ ਪੀੜ। ਸੁਲੇਮਾਨ ਸਾਹਿਬ, ਇਹਨਾਂ ਨੂੰ ਤੇ ਸ਼ੁਕਰ ਕਰਨਾ ਚਾਹੀਦਾ ਕਿ ਅੱਧੀ ਬਿਮਾਰੀ ਹੈ ਕਿਧਰੇ ਪੂਰੀ ਨਹੀਂ ਹੋ ਗਈ।
9: ਓਹੋ ਸਹਿਮਾ, ਤੁਸੀਂ ਤਾਂ ਮਜ਼ਾਕ ਕਰਦੇ ਰਹਿੰਦੇ ਹੋ, ਪਰ ਯਾਦ ਰੱਖੋ ਕਿ ਇਹ ਅੱਧੀਆਂ ਬਿਮਾਰੀਆਂ ਹੀ ਬੰਦੇ ਨੂੰ ਪਰੇਸ਼ਾਨ ਕਰ ਦਿੰਦੀਆਂ ਨੇ।
10: ਜੀ ਬਿਲਕੁਲ,
9: ਰੱਬ ਇਹਨਾਂ ਤੋਂ ਬਚਾਵੇ। ਨਸੀਰ ਭਾਈ ਹਿਕਮਤ ਵਿੱਚ ਇਸ ਬਿਮਾਰੀ ਨੂੰ ਦਰਦ ਅਰਕੁਨਸਾ ਕਹਿੰਦੇ ਨੇ, ਜਿਹਦਾ ਸਬਬ ਚੂਕਣੇ ਦਾ ਪੱਠਾ ਹੈ, ਜਿਹਨੂੰ ਦਵਾਈਆਂ ਨਾਲ ਠੀਕ ਕਰਨਾ ਪੈਂਦਾ ਹੈ, ਯਾਨੀ ਖਾਣ ਵਾਲੀ ਦਵਾਈ ਲਾਜ਼ਮੀ ਹੈ। ਇਸ ਲਈ ਤੁਹਾਨੂੰ ਮਾਲਿਸ਼ ਤੋਂ ਆਰਾਮ ਨਹੀਂ ਹੋਇਆ। ਮੇਰੇ ਭਾਈ, ਤੁਸੀਂ ਗੋਸ਼ਤ, ਚਨੇ ਦੀ ਦਾਲ, ਗੋਭੀ ਅਤੇ ਅਰਵੀ ਬਿਲਕੁਲ ਨਹੀਂ ਖਾਣੀ। ਮੈਂ ਤੁਹਾਨੂੰ ਇੱਕ ਜ਼ਬਰਦਸਤ ਅਤੇ ਅਜ਼ਮਾਈ ਹੋਈ ਦਵਾਈ ਪਾਰਸਲ ਕਰਾ ਦਿਆਂਗਾ ਜਿਹੜੀ ਪੱਠਿਆਂ ਅਤੇ ਹੱਡੀਆਂ ਨੂੰ ਤਾਕਤ ਦੇਵੇਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਬਿਲਕੁਲ ਦੂਰ ਹੋ ਜਾਵੇਗੀ ਅਤੇ ਤੁਸੀਂ ਤੁਰਨਾ ਫਿਰਨਾ ਕੀ ਦੌੜ ਵੀ ਸਕੋਗੇ।
10: ਜੀ ਭਾਈ ਜੀ, ਸੁਲੇਮਾਨ ਸਾਹਿਬ ਨੇ ਆਖਿਆ ਕਿ ਤੁਸੀਂ ਦੌੜ ਵੀ ਸਕੋਗੇ ਅਤੇ ਜਨਾਬ ਡਰ ਕੇ ਕਿਧਰੇ ਨਹੀਂ ਦੌੜਨਾ, ਸਿਰਫ ਸਿਹਤ ਲਈ ਦੌੜਨਾ, ਯਾਨੀ ਜੋਗਿੰਗ ਕਰਨਾ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ। ਮੁਕੰਮਲ ਇਲਾਜ ਤੇ ਈਮੇਲ ਤੇ ਐਸਐਮਐਸ ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
11: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਏ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
10: ਜੀ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ। ਆਪਣੀ ਸਿਹਤ ਦਾ ਖਿਆਲ ਰੱਖਣਾ ਅਤੇ ਰੱਬ ਨਾ ਕਰੇ ਜੇ ਕੋਈ ਤਿੱਬੀ ਮਸਲਾ ਹੋਵੇ ਤਾਂ ਤੁਸੀਂ ਸੁਲੇਮਾਨ ਸਾਹਿਬ ਨੂੰ ਆਪ ਵੀ ਮਿਲ ਲੈਣਾ ਤਾਂ ਕਿ ਅਸਲ ਬਿਮਾਰੀ ਦਾ ਪਤਾ ਲੱਗ ਜਾਵੇ। ਸੁਲੇਮਾਨ ਸਾਹਿਬ, ਈਮੇਲ ਅਸਲਮ ਚੌਧਰੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ 1 ਸਾਲ ਤੋਂ ਗੈਂਠੀਆ ਦੀ ਤਕਲੀਫ ਹੈ। ਹੱਥਾਂ ਦੀਆਂ ਉਂਗਲਾਂ ਜੁੜ ਗਈਆਂ ਨੇ ਤੇ ਇਲਾਜ ਵੀ ਕਰਵਾ ਰਿਹਾ ਵਾਂ ਪਰ ਫਾਇਦਾ ਨਹੀਂ ਹੁੰਦਾ। ਕੋਈ ਇਹੋ ਜਿਹੀ ਦਵਾਈ ਕਰ ਦਿਓ ਕਿ ਫੌਰਨ ਆਰਾਮ ਆ ਜਾਏ।
9: ਅਸਲਮ ਭਾਈ, ਇੱਕ ਗੱਲ ਯਾਦ ਰੱਖੋ ਕਿ ਗੈਂਠੀਆ ਦੀ ਬਿਮਾਰੀ ਬਹੁਤ ਹੀ ਪੇਚੀਦਾ ਹੁੰਦੀ ਹੈ ਜਿਹਦਾ ਟਿੱਕੇ ਇਲਾਜ ਕਰਾਉਣਾ ਪੈਂਦਾ ਹੈ। ਇਸ ਲਈ ਤੁਸੀਂ ਜ਼ਿਹਨ ਵਿੱਚ ਰੱਖੋ ਕਿ ਕਿਸੇ ਵੀ ਦਵਾਈ ਨਾਲ ਫੌਰੀ ਆਰਾਮ ਨਹੀਂ ਹੋਵੇਗਾ। ਅਸਲਮ ਭਾਈ, ਤੁਸੀਂ ਵਾਲਦਾ ਸਾਹਿਬਾਂ ਨੂੰ ਗੋਸ਼ਤ, ਚੌਲ, ਗੋਭੀ, ਅਰਵੀ ਅਤੇ ਹਰ ਕਿਸਮ ਦੀਆਂ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਾਓ ਅਤੇ ਜੋੜਾਂ 'ਤੇ ਮਿੱਠੇ ਤੇਲ, ਰੋਗਨ ਜ਼ੈਤੂਨ ਜਾਂ ਫਿਰ ਅਲਸੀ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰਾਓ। ਮੇਰੇ ਭਾਈ, ਮੈਂ ਤੁਹਾਡੀ ਵਾਲਦਾ ਸਾਹਿਬਾਂ ਲਈ ਇੱਕ ਬਹੁਤ ਹੀ ਅਜ਼ਮਾਈ ਹੋਈ ਦਵਾਈ ਪਾਰਸਲ ਕਰਾ ਦਿਆਂਗਾ। ਤੁਸੀਂ ਦਵਾਈ ਇਸਤੇਮਾਲ ਕਰਾਓ, ਇਹਦੇ ਨਾਲ ਯੂਰਿਕ ਐਸਿਡ ਖਾਰਜ ਹੋਣ ਦੇ ਨਾਲ ਨਾਲ ਜੋੜ ਨਰਮ ਹੋ ਜਾਣਗੇ ਅਤੇ ਦਰਦ ਘੱਟ ਜਾਵੇਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੌਲੀ ਹੌਲੀ ਇਹ ਤਕਲੀਫ ਦੂਰ ਹੋ ਜਾਵੇਗੀ
10: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਮਸੂਦ ਰਜ਼ਾ ਹੋਰਾਂ ਲਿਖੀ ਹੈ।
9: ਜੀ,
10: ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ 3 ਮਹੀਨੇ ਪਹਿਲੇ ਜ਼ਰਕਾਨ ਹੋਇਆ ਸੀ ਜਿਹੜਾ ਠੀਕ ਹੋ ਗਿਆ, ਪਰ ਜਿਸਮ ਵਿੱਚ ਕਮਜ਼ੋਰੀ ਇੰਨੀ ਹੋ ਗਈ ਹੈ ਕਿ ਮੈਂ ਕੋਈ ਜਿਸਮਾਨੀ ਕੰਮ ਨਹੀਂ ਕਰ ਸਕਦਾ। ਸਾਹ ਫੁੱਲਦੀ ਹੈ, ਭੁੱਖ ਘੱਟ ਲੱਗਦੀ ਹੈ ਅਤੇ ਪਸਲੀਆਂ ਵਿੱਚ ਸੱਜੇ ਪਾਸੇ ਭਾਰ ਜਿਹੜਾ ਨਾ ਭਾਰੀਪਨ ਅਤੇ ਦਰਦ ਹੁੰਦਾ ਹੈ। ਇੰਝ ਲੱਗਦਾ ਜਿਵੇਂ ਅੰਦਰ ਕੁਝ ਖਰਾਬੀ ਹੈ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ।
9: ਮਸੂਦ ਭਾਈ, ਤੁਹਾਡੀਆਂ ਅਲਾਮਤਾਂ ਤਾਂ ਸਾਫ਼ ਦੱਸ ਰਹੀਆਂ ਨੇ ਕਿ ਤੁਹਾਡੀ ਬਿਮਾਰੀ ਤਾਂ ਠੀਕ ਹੋ ਗਈ ਹੈ, ਪਰ ਉਹਦੇ ਅਸਰਾਤ ਅਜੇ ਵੀ ਬਾਕੀ ਨੇ
10: ਅਤੇ
9: ਮੈਨੂੰ ਯਕੀਨ ਹੈ ਕਿ ਤੁਹਾਡਾ ਜਿਗਰ ਵੱਧ ਗਿਆ ਹੈ। ਮੇਰੇ ਭਾਈ, ਤੁਸੀਂ ਚਿਕਨਾਈ ਵਾਲੀ ਚੀਜ਼ਾਂ ਬਿਲਕੁਲ ਨਾ ਖਾਓ ਅਤੇ ਸੁਬਹਾ ਸ਼ਾਮ ਪੈਦਲ ਜ਼ਰੂਰ ਚੱਲੋ। ਟਿੰਡੇ, ਤੋਰੀ, ਕੱਦੂ, ਘੀਆ, ਮੇਥੀ ਅਤੇ ਖੀਰੇ ਕੁਝ ਅਰਸੇ ਲਈ ਇਹਨਾਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ। ਮੇਰੇ ਭਾਈ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਵਾ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਓਗੇ
10: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਕੋਈ ਇਹੋ ਜਿਹੀ ਬਿਮਾਰੀ ਵੀ ਹੈ ਜਿਹਦੇ ਵਿੱਚ ਦਵਾਈ ਨਾ ਖਾਣੀ ਪਵੇ? ਮੇਰਾ ਮਤਲਬ ਹੈ ਕਿ ਸਿਰਫ ਖੁਰਾਕ ਨਾਲ ਹੀ ਇਲਾਜ ਹੋ ਜਾਵੇ।
9: ਸਹਿਮਤ ਜੀ, ਖੁਰਾਕ ਦੇ ਵਾਧੇ ਘਾਟੇ ਨਾਲ ਬਿਮਾਰੀ ਦਾ ਇਲਾਜ ਹੋ ਸਕਦਾ ਹੈ, ਪਰ ਦਵਾਈ ਇਸ ਲਈ ਜ਼ਰੂਰੀ ਹੁੰਦੀ ਹੈ ਕਿ ਬਿਮਾਰੀ ਦੀ ਸ਼ਿੱਦਤ ਅਤੇ ਉਹਦੇ ਨਾਲ ਨਾਲ ਹੋਣ ਵਾਲੇ ਦੂਜੇ ਮੁਜ਼ਰ ਅਸਰਾਤ ਨੂੰ ਰੋਕਿਆ ਜਾ ਸਕੇ।
10: ਅੱਛਾ, ਇਹ ਤਾਂ ਗੱਲ ਹੈ। ਵੈਸੇ ਸੁਲੇਮਾਨ ਸਾਹਿਬ, ਤੁਸੀਂ ਸਵਾਦੀ ਸਵਾਦੀ ਦਵਾਈਆਂ ਬਣਾਇਆ ਕਰੋ ਤਾਂ ਕਿ ਇਲਾਜ ਵੀ ਹੋ ਜਾਵੇ ਅਤੇ ਮੂੰਹ ਦਾ ਜ਼ਾਇਕਾ ਵੀ ਠੀਕ ਰਹੇ। ਸੁਲੇਮਾਨ ਸਾਹਿਬ, ਈਮੇਲ ਤੁਰਕਾਲੀ ਖੁਰਨ ਲਿਖੀਏ। ਇਹਨਾਂ ਨੂੰ ਦੋ ਮਸਲੇ ਨੇ, ਇੱਕ ਤੇ ਇਹਨਾਂ ਨੂੰ ਪੁਰਾਣਾ ਰੇਸ਼ਾ ਹੈ ਤੇ ਦੂਜੇ ਨਜ਼ਰ ਵੀ ਜਿਹੜੀ ਇਹਨਾਂ ਕਮਜ਼ੋਰ ਹੋ ਗਈ ਹੈ। ਕਹਿੰਦੇ ਨੇ ਕਿ ਮੈਂ ਐਨਕ ਵੀ ਲਾਉਣਾ ਵਾਂ ਪਰ 3-4 ਮਹੀਨੇ ਬਾਅਦ ਨੰਬਰ ਵੱਧ ਜਾਂਦਾ, ਰੇਸ਼ਾ ਬਹੁਤ ਹੀ ਤੰਗ ਕਰਦਾ ਤੇ ਕੜੀ ਮੁੜੀ ਗਲਾ ਸਾਫ਼ ਕਰਨਾ ਪੈਂਦਾ। ਕੇਰੇ ਦੀ ਵਜ੍ਹਾ ਨਾਲ ਰਾਤ ਨੂੰ ਸਾਹ ਰੁਕ ਜਾਂਦੀ ਹੈ। ਕੋਈ ਬਿਹਤਰੀਨ ਜਿਹੀ ਦਵਾਈ ਪਾਰਸਲ ਕਰ ਦਿਓ।
9: ਹਾਲਕ ਭਾਈ, ਜਿਸਮ ਵਿੱਚ ਬਲਗਮ ਤੇ ਰੇਸ਼ੇ ਦੀ ਜ਼ਿਆਦਤੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਨੇ, ਪਰ ਕੁਝ ਲੋਕ ਇਹਨੂੰ ਮਾਮੂਲੀ ਬਿਮਾਰੀ ਸਮਝਦੇ ਨੇ ਤੇ ਸ਼ੁਰੂ ਵਿੱਚ ਇਹਦਾ ਇਲਾਜ ਨਹੀਂ ਕਰਾਉਂਦੇ, ਜਿਹਦੇ ਨਾਲ ਬਿਮਾਰੀ ਵੱਧ ਜਾਂਦੀ ਹੈ ਤੇ ਫਿਰ ਯਾਦਦਾਸ਼ਤ, ਨਜ਼ਰ ਇਹਨਾਂ ਦੋਵਾਂ 'ਤੇ ਅਸਰ ਪੈਂਦਾ ਹੈ ਅਤੇ ਵਾਲ ਡਿੱਗਦੇ ਨੇ ਅਤੇ ਵਕਤ ਤੋਂ ਪਹਿਲਾਂ ਹੀ ਵਾਲ ਚਿੱਟੇ ਹੋ ਜਾਂਦੇ ਨੇ। ਮੇਰੇ ਭਾਈ, ਤੁਸੀਂ ਸੁਬਹੋ ਸ਼ਾਮ ਸੈਰ ਜ਼ਰੂਰ ਕਰਿਆ ਕਰੋ, ਇਹ ਮੇਰੀ ਤੁਹਾਨੂੰ ਨਸੀਹਤ ਹੈ। ਸੈਰ ਕਰਨ ਨਾਲ ਜਿਗਰ ਠੀਕ ਰਹਿੰਦਾ ਹੈ ਅਤੇ ਰੇਸ਼ੇ ਦੀ ਪੈਦਾਵਾਰ ਘੱਟ ਜਾਂਦੀ ਹੈ। ਖਾਲਕ ਭਾਈ, ਬਿਹਤਰ ਤਾਂ ਇਹ ਵੇ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ, ਮੈਂ ਤੁਹਾਡਾ ਮਜ਼ਾਜ ਅਤੇ ਤੁਹਾਡੀ ਜਿਸਮਾਨੀ ਕੈਫੀਅਤ ਨੂੰ ਵੇਖ ਕੇ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ, ਜਿਹਦੇ ਨਾਲ ਇਨਸ਼ਾਅੱਲਾ ਰੇਸ਼ਾ ਕੇਰਾ ਬਿਲਕੁਲ ਠੀਕ ਹੋ ਜਾਵੇਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਨਜ਼ਰ ਵੀ ਬਿਲਕੁਲ ਠੀਕ ਹੋ ਜਾਵੇਗੀ।
10: ਬਿਲਕੁਲ ਜੀ, ਇਨਸ਼ਾਅੱਲਾ ਤਾਲਾ ਐਸਾ ਹੀ ਹੋਏਗਾ। ਸੁਲੇਮਾਨ ਸਾਹਿਬ, ਪੜ੍ਹਨੀ ਆ ਇਹ ਈਮੇਲ ਜਿਹੜੀ ਰਾਸ਼ਿਦ ਅਨਸਾਰੀ ਸਾਹਿਬ ਨੇ ਲਿਖੀ ਹੈ।
9: ਅੱਛਾ
10: ਸੁਲੇਮਾਨ ਸਾਹਿਬ, ਇਹਨਾਂ ਦੀ ਵਾਈਫ ਨੂੰ ਕੁਝ ਮਸਲਾ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਵਾਈਫ ਨੂੰ 1-2 ਮਹੀਨੇ ਬਾਅਦ ਦੌਰਾ ਜਿਹਾ ਪੈਂਦਾ, ਕਦੀ ਹੱਸਦੇ ਨੇ ਤੇ ਕਦੀ ਰੋਣ ਲੱਗ ਪੈਂਦੇ ਨੇ ਤੇ ਅਜੀਬ ਅਜੀਬ ਹਰਕਤਾਂ ਹੁੰਦੀਆਂ ਨੇ। ਮੈਂ ਕਾਫੀ ਇਲਾਜ ਕਰਵਾਇਆ ਪਰ ਵਕਤੀ ਆਰਾਮ ਤੋਂ ਬਾਅਦ ਫੇਰ ਉਹੀ ਹਾਲਤ ਹੋ ਜਾਂਦੀ ਹੈ। ਮੈਂ ਬਹੁਤ ਪਰੇਸ਼ਾਨ ਹਾਂ, ਸਮਝ ਨਹੀਂ ਆਉਂਦਾ ਕਿ ਕੀ ਬਿਮਾਰੀ ਹੈ ਤੇ ਕਿੰਝ ਠੀਕ ਹੋਵੇਗੀ। ਜੇ ਤੁਸੀਂ ਇਹਦਾ ਇਲਾਜ ਕਰ ਸਕਦੇ ਹੋ ਤੇ ਮਸ਼ਵਰਾ ਦਿਓ।
9: ਰਾਸ਼ਦ ਭਾਈ, ਤੁਸੀਂ ਫਿਕਰ ਨਾ ਕਰੋ, ਮੈਂ ਸਮਝ ਗਿਆ ਵਾਂ ਕਿ ਇਹ ਕੀ ਬਿਮਾਰੀ ਹੈ। ਮੇਰੇ ਭਾਈ, ਇਹ ਹਿਸਟੇਰੀਆ ਦੀ ਬਿਮਾਰੀ ਹੈ ਜਿਹੜੀ ਅੰਦਰੂਨੀ ਨਿਜ਼ਾਮ ਵਿੱਚ ਖਰਾਬੀ ਜਾਂ ਸ਼ਦੀਦ ਇਨਫੈਕਸ਼ਨ ਦੀ ਵਜ੍ਹਾ ਨਾਲ ਹੁੰਦੀ ਹੈ। ਵੈਸੇ ਮੇਰੇ ਭਾਈ, ਇਹ ਬਿਮਾਰੀ ਸ਼ਾਦੀ ਤੋਂ ਬਾਅਦ ਆਪੇ ਠੀਕ ਹੋ ਜਾਂਦੀ ਹੈ। ਜੇ ਇਹ ਠੀਕ ਨਾ ਹੋਵੇ ਤੇ ਇਹਦਾ ਮਤਲਬ ਇਹ ਵੇ ਕਿ ਤੁਹਾਨੂੰ ਵੀ ਕੋਈ ਤਿੱਬੀ ਮਸਲਾ ਹੈ ਜਿਹਦਾ ਤੁਸੀਂ ਜ਼ਿਕਰ ਨਹੀਂ ਕੀਤਾ। ਇਸ ਲਈ ਮੇਰੇ ਭਾਈ, ਜ਼ਰੂਰੀ ਇਹ ਵੇ ਕਿ ਤੁਸੀਂ ਆਪ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਤਾਂ ਕਿ ਮੈਂ ਪੂਰੀ ਕੇਸ ਦੀ ਸੁਣ ਕੇ ਤੁਹਾਡੇ ਦੋਵਾਂ ਵਾਸਤੇ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਲਾਜ ਤੋਂ ਬਾਅਦ ਤੁਸੀਂ ਦੋਵੇਂ ਠੀਕ ਹੋ ਜਾਵੋਗੇ
10: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ, ਅੱਜ ਤੇ ਭੈਣ ਭਰਾ ਬਹੁਤ ਖੁਸ਼ ਹੋਣਗੇ ਕਿਉਂਕਿ ਤੜਾ ਤੜ ਈਮੇਲ ਪੜੀਆਂ ਜਾ ਰਹੀਆਂ ਨੇ।
9: ਬਿਲਕੁਲ
10: ਸੁਲੇਮਾਨ ਸਾਹਿਬ, ਈਮੇਲ 'ਚ ਇੱਕ ਸਹੀ ਤਰ੍ਹਾਂ ਲਿਖੀ ਹੈ। ਕਹਿੰਦੇ ਨੇ ਕਿ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੈ ਜਿਹਦੇ ਵਾਸਤੇ ਬਾਕਾਇਦਗੀ ਨਾਲ ਗੋਲੀਆਂ ਲੈਣਾ ਵਾ।
9: ਅੱਛਾ
10: ਸੁਲੇਮਾਨ ਸਾਹਿਬ, ਅਸਲ ਪਰੇਸ਼ਾਨੀ ਇਹ ਵੇ ਕਿ ਮੈਨੂੰ ਅਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ। ਮੈਂ ਜਿਨ ਵੀ ਪੁੱਛਿਆ ਉਹ ਇਹੀ ਓ ਕਹਿੰਦਾ ਹੈ ਕਿ ਸ਼ੂਗਰ ਦੇ ਸਬਬ ਹੋਣ ਵਾਲੀ ਅਸਾਬੀ ਕਮਜ਼ੋਰੀ ਦਾ ਕੋਈ ਇਲਾਜ ਨਹੀਂ।
9: ਅੱਛਾ
10: ਸੁਲੇਮਾਨ ਸਾਹਿਬ, ਕੀ ਸ਼ੂਗਰ ਦੇ ਮਰੀਜ਼ ਇੰਜੀ ਅਸਾਬੀ ਕਮਜ਼ੋਰੀ ਦਾ ਸ਼ਿਕਾਰ ਰਹਿੰਦੇ ਨੇ? ਮਿਹਰਬਾਨੀ ਕਰਕੇ ਇਸ ਬਾਰੇ ਮਸ਼ਵਰਾ ਦਿਓ, ਮੈਨੂੰ ਉਮੀਦ ਹੈ ਕਿ ਤੁਸੀਂ ਇਹਦਾ ਇਲਾਜ ਕਰ ਸਕਦੇ ਹੋ।
9: ਸਈਦ ਭਾਈ, ਤੁਸੀਂ ਲੋਕਾਂ ਦੀਆਂ ਗੱਲਾਂ ਮਗਰ ਨਾ ਲੱਗੋ। ਭਾਈ ਜੀ, ਇਹ ਗੱਲ ਬਿਲਕੁਲ ਗਲਤ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਕਮਜ਼ੋਰੀ ਠੀਕ ਨਹੀਂ ਹੁੰਦੀ। ਮੇਰੇ ਭਾਈ, ਰੱਬ ਦੀ ਮਿਹਰਬਾਨੀ ਨਾਲ ਇਹ ਕਮਜ਼ੋਰੀ ਬਿਲਕੁਲ ਠੀਕ ਹੋ ਜਾਂਦੀ ਹੈ ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ 'ਚ ਬੜੀ ਸ਼ਿਫਾ ਰੱਖੀ ਹੈ ਅਤੇ ਬਸ ਮਰੀਜ਼ ਨੂੰ ਇਲਾਜ ਕਰਾਉਣਾ ਚਾਹੀਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਅਤੇ ਇਲਾਜ ਕਰਾਓ, ਇਨਸ਼ਾਅੱਲਾ ਅਸਾਬੀ ਕਮਜ਼ੋਰੀ ਬਿਲਕੁਲ ਠੀਕ ਹੋ ਜਾਵੇਗੀ
10: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਹਮੇਸ਼ਾ ਵਾਂਗੂ ਈਮੇਲ ਅਤੇ SMS, ਬਾਕੀ ਤਾਂ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਸਾਡੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਬਹੁਤ ਹੀ ਚੰਗੇ ਮਸ਼ਵਰੇ ਦਿੱਤੇ।
9: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਅਤੇ ਸਾਮੀਨ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਮੇਰੇ ਖਿਆਲ ਟਾਈਮ ਮੁੱਕ ਗਿਆ ਅਤੇ ਮੈਨੂੰ ਤੁਸੀਂ ਇਜਾਜ਼ਤ ਦਿਓ ਅਤੇ ਰੱਬ ਰਾਖਾ
10: ਜੀ। ਬਹੁਤ ਮਿਹਰਬਾਨੀ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ। ਮੁਕੰਮਲ ਇਲਾਜ ਅਤੇ ਈਮੇਲ ਅਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਅਤੇ ਨੋਟ ਫਰਮਾਓ ਸਾਡਾ ਪਤਾ।
11: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਹੈ 414-2608 یعنی 03-00-4-1-4-2-6-0-8 تے ساڈا ای میل ایڈریس ہے suleiman.dawakhana@gmail.com
10: جی بھن بھرا ہن تسی علاج وچ دیر نہیں کرنی رب تانوں ہمیشہ صحت مند رکھے آمین اس دعا دے نال ہی اپنی بھن سائمہ نوں اجازت دیو اگلے پروگرام وچ انشاءاللہ پھر ملاقات ہوے گی اس ویلے تکر رب رکھا
2: دیئرز میوزک اینڈ دین دیئرز میجک ون اباو FM 101

0: सुनते रहिए FM 101 101 101।
1: और अब वक्त है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने पैन प्राओ ते मेरे बुजुर्गो, प्रोफेसर सुलेमान दे तिब्बी मशवरे लेके तुहाडी मेजबान तुहाडी पैन साइमा तुहाडी खिदमत विच हाजिर है। ਭੈਣ ਭਰਾਓ, ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਬੜੀ ਬੇਕਰਾਰੀ ਨਾਲ ਉਡੀਕ ਰਹੇ ਹੁੰਦੇ ਹੋ, ਕਿਉਂਕਿ ਮੈਂ ਤੁਹਾਡੀ ਮੁਲਾਕਾਤ ਮੁਲਕ ਦੇ ਬਹੁਤ ਹੀ ਮਸ਼ਹੂਰ ਤੇ ਆਪਣੇ ਫਨ ਵਿੱਚ ਬਹੁਤ ਹੀ ਸਿਆਣੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਕਰਵਾਉਂਦੀ ਹਾਂ। ਸੋਹਣੇ ਭੈਣ ਭਰਾਓ, ਹਮੇਸ਼ਾ ਵਾਂਗੂ ਮੈਂ ਅੱਜ ਵੀ ਤੁਹਾਡੀ ਮੁਲਾਕਾਤ ਸੁਲੇਮਾਨ ਸਾਹਿਬ ਨਾਲ ਜ਼ਰੂਰ ਕਰਵਾਵਾਂਗੀ, ਪਰ ਤੁਹਾਨੂੰ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਪਹਿਲਾਂ ਮੈਂ ਤੁਹਾਨੂੰ ਆਪਣਾ ਪਤਾ ਲਿਖਵਾਵਾਂਗੀ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03-414-2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਨੇ ਭੈਣ ਭਰਾਓ, ਤੁਸੀਂ ਸੁਣਿਆ ਹੋਵੇਗਾ ਕਿ ਥਾ ਜਿਸ ਕਾ ਇੰਤਜ਼ਾਰ ਵੋ ਸ਼ਾਹਕਾਰ ਆ ਗਿਆ। ਜੀ ਭੈਣ ਭਰਾਓ, ਉਡੀਕਾਂ ਮੁੱਕ ਗਈਆਂ ਤੇ ਮਿਲਨੇ ਆ ਗੋਲਡ ਮੈਡਲ ਹਾਸਲ ਕਰਨ ਵਾਲੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਹੁਣ ਤੁਸੀਂ ਦੱਸੋ ਕਿ ਕੀ ਕਵਾਂ, ਖੁਸ਼ ਆਮਦੀਦ ਜੀ ਆਇਆਂ ਨੂੰ ਕਿ ਵੈਲਕਮ।
3: ਸਹਿਮਾ ਜੀ, ਤੁਸੀਂ ਭਾਵੇਂ ਕੁਝ ਵੀ ਨਾ ਆਖੋ, ਕਿਉਂਕਿ ਮੈਂ ਹੁਣ ਪ੍ਰੋਗਰਾਮ ਵਿੱਚ ਆ ਹੀ ਗਿਆ ਤੇ ਆਪਣੇ ਭੈਣ ਭਰਾਵਾਂ ਦੀ ਖਿਦਮਤ ਕਰਕੇ ਜਾਵਾਂਗਾ
2: ਜੀ। ਤੇ ਫਿਰ ਮੈਂ ਇਹੀ ਕਹਾਂਗੀ ਕਿ ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ। ਸੁਲੇਮਾਨ ਸਾਹਿਬ, ਮੈਨੂੰ ਈਮੇਲਸ ਤੇ SMS ਪੜ੍ਹ ਪੜ੍ਹ ਅੰਦਾਜ਼ਾ ਹੋ ਗਿਆ ਹੈ ਕਿ ਤੁਹਾਡੇ ਕੋਲ ਵਿਗੜੀਆਂ ਤਿਗੜੀਆਂ ਬਿਮਾਰੀਆਂ ਦੇ ਕੇਸਿਸ ਜ਼ਿਆਦਾ ਆਉਂਦੇ ਨੇ।
3: ਅੱਛਾ
2: ਸੁਲੇਮਾਨ ਸਾਹਿਬ, ਉਹ ਮਿਸਾਲ ਮਸ਼ਹੂਰ ਹੈ ਨਾ ਕਿ ਡੰਡਾ ਪੀਰ ਵਿਗੜੇ ਤਿਗੜਿਆਂ ਦਾ, ਠੀਕ ਹੈ। ਤੇ ਸੁਲੇਮਾਨ ਸਾਹਿਬ, ਤੁਹਾਡੇ ਕੋਲ ਵਿਗੜੀਆਂ ਤਿਗੜੀਆਂ ਬਿਮਾਰੀਆਂ ਵਾਸਤੇ ਕਿਹੜਾ ਡੰਡਾ ਹੈ ਜਿਹਦੇ ਨਾਲ ਇਹ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ?
3: ਸਹਿਮਾ ਜੀ, ਤੁਹਾਨੂੰ ਤੇ ਅਦੀਬ ਜਾਂ ਰਾਈਟਰ ਹੋਣਾ ਚਾਹੀਦਾ ਸੀ, ਕਿਆ ਖੂਬ ਮਿਸਾਲ ਬੋਲੀ ਹੈ।
2: ਬੜੀ ਮਿਹਰਬਾਨੀ, ਬੜੀ ਮਿਹਰਬਾਨੀ,
3: ਬਿਲਕੁਲ ਮੌਕੇ ਦੇ ਮੁਤਾਬਿਕ। ਸਹਿਮਾ ਜੀ, ਵਿਗੜੀਆਂ ਤਿਗੜੀਆਂ ਬਿਮਾਰੀਆਂ ਦਾ ਇੱਕੋ ਹੀ ਹੱਲ ਹੈ, ਉਹ ਇਹ ਕਿ ਮੁਕੰਮਲ ਤਸ਼ਖੀਸ, ਅੱਛੀ ਦਵਾਈ ਤੇ ਬੁਨਿਆਦੀ ਬਿਮਾਰੀ ਦਾ ਖੋਜ। ਜਦੋਂ ਇਹ ਚੀਜ਼ਾਂ ਹੋਣਗੀਆਂ ਤੇ ਪੁਰਾਣੀ ਤੋਂ ਪੁਰਾਣੀ ਤੇ ਵਿਗੜੀ ਤੋਂ ਵਿਗੜੀ ਬਿਮਾਰੀ ਥੋੜੇ ਅਰਸੇ ਵਿੱਚ ਹੀ ਠੀਕ ਹੋ ਜਾਵੇਗੀ।
2: ਜੀ ਬਿਲਕੁਲ ਠੀਕ। ਸੁਲੇਮਾਨ ਸਾਹਿਬ, ਈਮੇਲ ਵੀ ਬਹੁਤ ਵਿਗੜੀ ਹੋਈ ਹੈ, ਮੇਰਾ ਮਤਲਬ ਹੈ ਕਿ ਬਿਮਾਰੀ ਵਿਗੜੀ ਹੋਈ ਹੈ। ਸੁਲੇਮਾਨ ਸਾਹਿਬ, ਸਾਜਿਦ ਬਸ਼ੀਰ ਸਾਹਿਬ ਲਿਖਦੇ ਨੇ ਕਿ ਜਨਾਬ, ਮੈਂ ਬਹੁਤ ਸਮਾਰਟ ਤੇ ਹੈਂਡਸਮ ਮਰੀਜ਼ ਹਾਂ। ਇਹ ਕਹਿੰਦੇ ਨੇ ਕਿ ਮੈਨੂੰ ਵੇਖ ਕੇ ਕੋਈ ਅੰਦਾਜ਼ਾ ਨਹੀਂ ਕਰ ਸਕਦਾ ਕਿ ਇੰਨਾ ਹੈਂਡਸਮ ਸਮਾਰਟ ਬੰਦਾ ਅੰਦਰੋਂ ਬਿਲਕੁਲ ਖਾਲੀ ਹੈ। ਸੁਲੇਮਾਨ ਸਾਹਿਬ, ਮੇਰੀ ਪਰੇਸ਼ਾਨੀ ਨੂੰ ਤੁਸੀਂ ਮੇਰੀ ਤਹਿਰੀਰ ਤੋਂ ਸਮਝ ਗਏ ਹੋਵੋਗੇ, ਮਜ਼ੀਦ ਮੈਂ ਕੀ ਲਿਖਾਂ?
3: ਸਾਜਿਦ ਭਾਈ, ਮੈਂ ਤੇ ਤੁਹਾਡੀ ਬਿਮਾਰੀ ਦੀ ਤਹਿ ਤੱਕ ਹੀ ਪਹੁੰਚ ਗਿਆ ਵਾਂ, ਕਿਉਂਕਿ ਮੇਰੇ ਕੋਲ ਤੇ ਇਹੋ ਜਿਹੇ ਸਮਾਰਟ ਤੇ ਹੈਂਡਸਮ ਮਰੀਜ਼ ਆਉਂਦੇ ਹੀ ਰਹਿੰਦੇ ਨੇ। ਪਰ ਸੋਹਣੇ ਰੱਬ ਦੀ ਮਿਹਰਬਾਨੀ ਹੈ ਕਿ ਸੋਹਣਾ ਰੱਬ ਉਹਨਾਂ ਨੂੰ ਅੰਦਰੋਂ ਵੀ ਸਮਾਰਟ ਤੇ ਹੈਂਡਸਮ ਬਣਾ ਦਿੰਦਾ ਹੈ। ਸਾਜਿਦ ਭਾਈ, ਮੈਂ ਤੁਹਾਡੀ ਪਰੇਸ਼ਾਨੀ, ਤੁਹਾਡੇ ਜਜ਼ਬਾਤ ਤੇ ਤੁਹਾਡੀ ਕੈਫੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਵਾਂ, ਪਰ ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਸਾਰੀ ਮੁਸ਼ਕਲ, ਸਾਰੀ ਪਰੇਸ਼ਾਨੀ ਤੇ ਸਾਰੇ ਦੁੱਖ ਦੂਰ ਹੋ ਜਾਣਗੇ। ਪਰ ਤੁਸੀਂ ਇੱਕ ਵਾਰੀ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਕਰਾਂਗਾ ਤੇ ਫਿਰ ਤੁਹਾਡਾ ਇਲਾਜ ਹੋਵੇਗਾ, ਤੇ ਸੋਹਣੇ ਰੱਬ ਦੇ ਕਰਮ ਨਾਲ ਤੁਸੀਂ ਆਪਣੇ ਆਪ ਤੇ ਫਖਰ ਕਰੋਗੇ। ਲੇਕਿਨ ਮੈਂ ਇੱਥੇ ਇੱਕ ਗੱਲ ਹੋਰ ਕਹਾਂਗਾ ਕਿ ਤੁਹਾਡੀ ਤਰ੍ਹਾਂ ਹੋਰ ਵੀ ਜਿਹੜੇ ਮਰੀਜ਼ ਨੇ, ਇਨਸ਼ਾਅੱਲਾ ਬਿਲਕੁਲ ਨਾ ਘਬਰਾਂ, ਸਾਡੇ ਜੜੀ ਬੂਟੀਆਂ ਵਿੱਚ ਇਹਦਾ ਕਾਮਯਾਬ, ਮੁਕੰਮਲ ਤੇ ਮੁਸਤਕਿਲ ਇਲਾਜ ਮੌਜੂਦ ਹੈ, ਔਰ ਇਨਸ਼ਾਅੱਲਾ ਅਸੀਂ ਇਸ ਚੀਜ਼ ਦੇ ਐਕਸਪਰਟ ਹਾਂ। ਇੱਕ ਦਫ਼ਾ ਇਲਾਜ ਕਰ ਦਈਏ ਤੇ 60 ਸਾਲ ਦੀ ਉਮਰ ਤੱਕ ਫਿਰ ਦੁਬਾਰਾ ਇਸ ਚੀਜ਼ ਦੀ, ਇਸ ਮਰਜ਼ ਦੀ ਦੁਬਾਰਾ ਜਿਹੜੀ ਹੈ ਨਾ ਹਾਜਤ ਨਹੀਂ ਹੁੰਦੀ।
2: ਸੁਲੇਮਾਨ ਸਾਹਿਬ, ਹੈਂਡਸਮ ਮਰੀਜ਼ ਦੇ ਵਾਲੇ ਨਾਲ ਇਹ ਮਿਸਾਲ ਤੇ ਮੈਨੂੰ ਸੱਚੀ ਲੱਗਦੀ ਹੈ ਕਿ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ।
3: ਜੀ ਬਿਲਕੁਲ, ਜਿਵੇਂ ਹਰ ਕੱਦਾਵਰ ਤੇ ਮੋਟਾ ਦਰਖਤ ਮਜ਼ਬੂਤ ਨਹੀਂ ਹੁੰਦਾ, ਉਹ ਅੰਦਰੋਂ ਖਾਲੀ ਵੀ ਹੋ ਸਕਦਾ।
2: ਜੀ ਬਿਲਕੁਲ ਠੀਕ ਫਰਮਾਇਆ ਤੁਸੀਂ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਆਸ਼ਿਕ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਸੁਲੇਮਾਨ ਸਾਹਿਬ, ਮੈਂ ਤੁਹਾਡਾ ਦੀਵਾਨਾ ਹੀ ਹੋ ਗਿਆ ਵਾਂ, ਤੁਹਾਡੀ ਦਵਾਈ ਨਾਲ ਮੈਨੂੰ ਇੰਨਾ ਆਰਾਮ ਹੋਇਆ ਹੈ ਕਿ ਮੈਂ ਦੱਸ ਨਹੀਂ ਸਕਦਾ, ਮੈਂ ਹਰ ਕਿਸੇ ਨੂੰ ਤੁਹਾਡਾ ਪਤਾ ਦੱਸਣਾ ਵਾਂ। ਸੁਲੇਮਾਨ ਸਾਹਿਬ, ਹੁਣ ਤੇ ਲੱਗਦਾ ਹੀ ਨਹੀਂ ਕਿ ਮੈਨੂੰ ਕਦੀ ਕਮਜ਼ੋਰੀ ਸੀ, ਜਿਸਮ ਇੰਜ ਹੋ ਗਿਆ ਜਿਵੇਂ ਚੁਸਤੀ ਭਰ ਗਈ ਹੈ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਆਮੀਨ।
3: ਆਸ਼ਿਕ ਭਾਈ, ਮੇਰੇ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸੋਹਣੇ ਰੱਬ ਨੇ ਤੁਹਾਨੂੰ ਸਿਹਤ ਬਖਸ਼ੀ। ਮੇਰੀ ਦੁਆ ਹੈ ਕਿ ਸੋਹਣਾ ਰੱਬ ਇੰਜ ਹੀ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਏ,
2: ਆਮੀਨ।
3: ਆਸ਼ਿਕ ਭਾਈ, ਜਿਹੜੀ ਅਹਤਿਆਤ ਮੈਂ ਦੱਸੀ ਸੀ, ਤੁਸੀਂ ਕੁਝ ਦਿਨ ਹੋਰ ਅਹਤਿਆਤ ਜ਼ਰੂਰ ਕਰਨਾ ਤਾਂ ਕਿ ਫਿਰ ਕੋਈ ਪ੍ਰੋਬਲਮ ਨਾ ਹੋ ਜਾਵੇ, ਅਤੇ ਰੱਬ ਨਾ ਕਰੇ ਜੇ ਕੋਈ ਮਸਲਾ ਹੋਵੇ ਤਾਂ ਮੈਂ ਹਾਜ਼ਰ ਹਾਂ।
2: ਸੁਲੇਮਾਨ ਸਾਹਿਬ ਪੜ੍ਹਨੀ ਆ ਇਹ ਈਮੇਲ ਜਿਹੜੀ ਮੁਬੀਨ ਅਹਿਮਦ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਅਕਸਰ ਲੂਜ਼ ਮੋਸ਼ਨ ਆਉਂਦੇ ਨੇ ਤੇ ਪੇਟ ਵਿੱਚ ਹੌਲਾ ਹੌਲਾ ਦਰਦ ਵੀ ਰਹਿੰਦਾ। ਖਾਣਾ ਖਾਣ ਤੋਂ ਫੌਰਨ ਬਾਅਦ ਤੇ ਲੂਜ਼ ਮੋਸ਼ਨ ਜ਼ਰੂਰ ਆਉਂਦਾ। ਜਿਸਮ ਵਿੱਚ ਕਮਜ਼ੋਰੀ ਹੋ ਗਈ ਹੈ, ਮੈਂ ਬਾਕਾਇਦਗੀ ਨਾਲ ਛਿਲਕਾ ਇਸਤੇਮਾਲ ਕਰਨਾ ਵਾਂ ਪਰ ਕੋਈ ਫਾਇਦਾ ਨਹੀਂ ਹੁੰਦਾ। ਮਸ਼ਵਰਾ ਦਿਓ ਕਿ ਇਹ ਕੀ ਮਸਲਾ ਹੈ?
3: ਮੁਬੀਨ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਤੁਹਾਨੂੰ ਜ਼ੂਫੇ ਅਮਵਾ ਦੀ ਤਕਲੀਫ ਹੈ, ਯਾਨੀ ਆਂਦਰਾਂ ਵਿੱਚ ਨੁਕਸ ਹੋ ਗਿਆ ਹੈ, ਜਿਹਦੀ ਵਜ੍ਹਾ ਨਾਲ ਇਹ ਸਾਰੀ ਪ੍ਰੋਬਲਮ ਹੈ। ਮੇਰੇ ਭਾਈ, ਤੁਸੀਂ ਮਿਰਚ ਮਸਾਲੇਦਾਰ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡਦੇ ਹੋ ਅਤੇ ਜਦੋਂ ਤੀਕਰ ਆਰਾਮ ਨਹੀਂ ਆਉਂਦਾ ਉਦੋਂ ਤੀਕਰ ਚੌਲ, ਖਿਚੜੀ, ਦਲੀਆ, ਸਾਗੂਦਾਨਾ, ਡੱਬਰ ਰੋਟੀ ਅਤੇ ਦੂਜੀਆਂ ਜ਼ੂਦ ਅਦਮ ਚੀਜ਼ਾਂ ਇਸਤੇਮਾਲ ਕਰੋ। ਅਤੇ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ
2: ਇਨਸ਼ਾਅੱਲਾ ਤਾਲਾ ਜੀ। ਜੀ ਮੁਬੀਨ ਭਾਈ, ਹੁਣ ਤੁਸੀਂ ਬਿਲਕੁਲ ਫਿਕਰ ਨਾ ਕਰੋ ਅਤੇ ਫੌਰਨ ਹੀ ਸੁਲੇਮਾਨ ਸਾਹਿਬ ਨੂੰ ਮਿਲੋ ਤਾਂ ਕਿ ਇਲਾਜ ਸ਼ੁਰੂ ਹੋਵੇ ਅਤੇ ਤੁਹਾਨੂੰ ਮੁਕੰਮਲ ਆਰਾਮ ਆ ਜਾਵੇ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ। ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
4: ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਏ 0300414-2608 ਯਾਨੀ 0300414-2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ। ਸੁਲੇਮਾਨ ਸਾਹਿਬ SMS ਅਯਾਜ਼ ਮਹਿਮੂਦ ਹੋਰਾਂ ਨੇ ਲਿਖੀ ਹੈ। ਇਹ ਕਹਿੰਦੇ ਨੇ, ਮੇਰੀ ਖੱਬੀ ਅੱਖ ਬਹੁਤ ਫੜਕਦੀ ਹੈ ਤੇ ਅੱਧੇ ਸਿਰ ਵਿੱਚ ਦਰਦ ਵੀ ਹੁੰਦਾ। ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਵੀ ਹੈ। ਮੈਂ ਤੇ ਗੋਲੀਆਂ ਖਾ ਖਾ ਕੇ ਤੰਗ ਆ ਗਿਆ ਵਾਂ, ਨਾ ਤੇ ਬਲੱਡ ਪ੍ਰੈਸ਼ਰ ਠੀਕ ਹੁੰਦਾ ਹੈ ਤੇ ਨਾ ਹੀ ਅੱਧੇ ਸਿਰ ਦਾ ਦਰਦ। ਕੋਈ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਤੇ ਸਿਰ ਵਿੱਚ ਦਰਦ ਹੁੰਦਾ ਹੀ ਹੈ ਨਾ, ਇਹ ਕੋਈ ਖਤਰੇ ਵਾਲੀ ਗੱਲ ਤੇ ਨਹੀਂ?
3: ਸਹਿਮਾ ਜੀ, ਬਲੱਡ ਪ੍ਰੈਸ਼ਰ ਨਾਲ ਅੱਧੇ ਸਿਰ ਵਿੱਚ ਦਰਦ ਨਹੀਂ ਹੁੰਦਾ, ਇਹ ਵੱਖਰੀ ਬਿਮਾਰੀ ਹੈ ਜਿਹਨੂੰ ਦਰਦ ਸ਼ਕੀਕਾ ਕਹਿੰਦੇ ਨੇ।
2: ਹਾਏ ਅੱਲਾ, ਮੈਨੂੰ ਤਾਂ ਪਤਾ ਹੀ ਨਹੀਂ।
3: ਤੇ ਹੁਣ ਮੈਂ ਦੱਸ ਦਿੱਤਾ ਨਾ ਤੁਹਾਨੂੰ ਜ਼ਿਹਨ 'ਚ ਰੱਖਣਾ, ਜਿਹੜੀ ਦਿਮਾਗੀ ਕਮਜ਼ੋਰੀ ਨਾਲ ਹੁੰਦੀ ਹੈ। ਅਯਾਜ਼ ਭਾਈ, ਤੁਸੀਂ ਨਮਕ, ਚਕਨਾਈ ਅਤੇ ਹਰ ਕਿਸਮ ਦੀਆਂ ਖੱਟੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਪੈਦਲ ਜ਼ਰੂਰ ਤੁਰਿਆ ਕਰੋ ਤਾਂ ਕਿ ਅਸਾਬੀ ਨਿਜ਼ਾਮ ਠੀਕ ਰਹੇ। ਅਯਾਜ਼ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਜਿਸਮਾਨੀ ਕੈਫੀਅਤ ਅਤੇ ਸਾਰੀ ਕੇਸ ਹਿਸਟਰੀ ਨੂੰ ਵੇਖ ਕੇ ਤੁਹਾਡੇ ਲਈ ਕੋਈ ਬਿਹਤਰੀਨ ਜਿਹੀ ਦਵਾਈ ਲਿਖ ਦਿਆਂਗਾ, ਜਿਹਦੇ ਨਾਲ ਇਨਸ਼ਾਅੱਲਾ ਬਲੱਡ ਪ੍ਰੈਸ਼ਰ ਵੀ ਨਾਰਮਲ ਰਹੇਗਾ ਅਤੇ ਦਰਦ ਸ਼ਕੀਕਾ ਵੀ ਠੀਕ ਹੋ ਜਾਵੇਗਾ, ਕਿਉਂਕਿ ਬਲੱਡ ਪ੍ਰੈਸ਼ਰ ਤੇ ਦਰਦ ਸ਼ਕੀਕਾ ਦਾ ਕਾਮਯਾਬ ਮੁਕੰਮਲ ਔਰ ਮੁਅੱਤਲ ਇਲਾਜ ਸਾਡੀ ਤਿੱਬ ਵਿੱਚ ਮੌਜੂਦ ਹੈ।
2: ਇਨਸ਼ਾਅੱਲਾ ਤਾਲਾ, ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਈਮੇਲ ਹੈਪੇਟਾਈਟਿਸ ਬਾਰੇ ਵੀ ਜਿਹੜੀ ਇਤਸ਼ਾਮ ਭੱਟੀ ਹੋਰਾਂ ਲਿਖੀ ਹੈ।
3: ਜੀ ਜੀ,
2: ਸੁਲੇਮਾਨ ਸਾਹਿਬ, ਇਹਨਾਂ ਦੇ ਭਾਈ ਨੂੰ ਹੈਪੇਟਾਈਟਿਸ ਹੈ, ਇਹਨਾਂ ਨੇ ਇਲਾਜ ਵੀ ਕਰਵਾਇਆ ਪਰ ਕੋਈ ਖਾਸ ਫਾਇਦਾ ਨਹੀਂ ਹੋਇਆ। ਇਹ ਪੁੱਛਦੇ ਨੇ ਕਿ ਦੇਸੀ ਦਵਾਈਆਂ ਨਾਲ ਹੈਪੇਟਾਈਟਿਸ ਠੀਕ ਹੋ ਸਕਦਾ ਹੈ ਕਿ ਨਹੀਂ। ਇਹ ਕਹਿੰਦੇ ਨੇ ਕਿ ਕੋਈ ਦਵਾਈ ਪਾਰਸਲ ਕਰ ਦਿਓ।
3: ਇਤਸ਼ਾਮ ਭਾਈ, ਮੈਂ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਦੱਸਣਾ ਚਾਹਾਂਗਾ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੈਪੇਟਾਈਟਿਸ ਬਿਲਕੁਲ ਕਾਬਲੇ ਇਲਾਜ ਬਿਮਾਰੀ ਹੈ। ਤੇ ਇਹ ਗੱਲ ਵੀ ਕਾਬਲੇ ਜ਼ਿਕਰ ਹੈ ਕਿ ਦੂਸਰੇ ਇਲਾਜ ਦੇ ਮੁਕਾਬਲੇ ਵਿੱਚ ਸਾਡਾ ਇਲਾਜ ਸਸਤਾ ਵੀ ਹੈ, ਇਸ ਲਈ ਹਰ ਮਰੀਜ਼ ਇਹ ਇਲਾਜ ਕਰਾ ਸਕਦਾ ਹੈ। ਮੇਰੇ ਭਾਈ, ਤੁਸੀਂ ਫਿਕਰਮੰਦ ਨਾ ਹੋਵੋ ਅਤੇ ਆਪਣੇ ਭਾਈ ਨੂੰ ਦਵਾਖਾਨੇ 'ਤੇ ਲਿਆਓ, ਮੈਂ ਉਹਨਾਂ ਨੂੰ ਚੈੱਕ ਕਰਕੇ ਦਵਾਈ ਲਿਖਾਂਗਾ ਅਤੇ ਇਲਾਜ ਤੋਂ ਬਾਅਦ ਤੁਸੀਂ ਉਹਨਾਂ ਦਾ ਲੀਵਰ ਟੈਸਟ ਕਰਾਉਣਾ, ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਦੇਸੀ ਇਲਾਜ ਨਾਲ ਆਰਾਮ ਹੋਇਆ ਹੈ ਕਿ ਨਹੀਂ। ਇਨਸ਼ਾਅੱਲਾ ਮੁਕੰਮਲ ਆਰਾਮ ਆ ਜਾਏਗਾ ਕਿਉਂਕਿ ਹੈਪੇਟਾਈਟਿਸ ਦਾ ਮੁਕੰਮਲ ਇਲਾਜ ਸਾਡੀ ਟੀਮ ਵਿੱਚ ਮੌਜੂਦ ਹੈ।
2: ਇਨਸ਼ਾਅੱਲਾ ਤਾਲਾ ਜਨਾਬ, ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਈਮੇਲ ਕਿ ਭਰਾ ਯਾਸਰ ਅਲੀ ਹੋਰਾਂ ਲਿਖੀ ਹੈ।
3: ਜੀ ਜੀ,
2: ਇਹ ਲਿਖਦੇ ਨੇ ਕਿ ਮੇਰੀ ਵਾਲਦਾ ਨੂੰ ਸ਼ੂਗਰ ਦੀ ਤਕਲੀਫ ਹੈ।
3: ਅੱਛਾ ਜੀ।
2: ਉਹ ਪਰਹੇਜ਼ ਬਿਲਕੁਲ ਨਹੀਂ ਕਰਦੇ ਪਰ ਦਵਾਈ ਪਾਬੰਦੀ ਨਾਲ ਲੈਂਦੇ ਨੇ।
3: ਠੀਕ।
2: ਕੁਝ ਦਿਨਾਂ ਤੋਂ ਉਹਨਾਂ ਨੂੰ ਖਾਰਿਸ਼ ਦੀ ਤਕਲੀਫ ਹੋ ਗਈ ਹੈ। ਜਿੱਥੇ ਖਾਰਿਸ਼ ਹੁੰਦੀ ਹੈ ਉੱਥੇ ਹੀ ਫਿੰਸੀ ਬਣ ਜਾਂਦੀ ਹੈ।
3: ਜੀ।
2: ਬੜੀ ਪਰੇਸ਼ਾਨੀ ਹੈ। ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਸ਼ੂਗਰ ਤੇ ਖਾਰਿਸ਼ ਦੋਵੇਂ ਦੂਰ ਹੋ ਜਾਣ।
3: ਅੱਛਾ।
2: ਸੁਲੇਮਾਨ ਸਾਹਿਬ, ਪਰਹੇਜ਼ ਤੇ ਮੈਂ ਵੀ ਨਹੀਂ ਕਰ ਸਕਦੀ ਭਾਵੇਂ ਜੋ ਮਰਜ਼ੀ ਹੋ ਜਾਵੇ।
3: ਸਹਿਮਾ ਜੀ, ਰੱਬ ਤੋਂ ਖੈਰ ਮੰਗੋ। ਜਦੋਂ ਸਿਹਤ ਖਰਾਬ ਹੋ ਜਾਵੇ ਤੇ ਪਰਹੇਜ਼ ਕੀ ਬੰਦਾ ਹਰ ਚੀਜ਼ ਨੂੰ ਛੱਡ ਦਿੰਦਾ ਹੈ।
2: ਇਹ ਤੇ ਗੱਲ ਹੈ।
3: ਇਸ ਲਈ ਦਵਾਈ ਤੇ ਪਰਹੇਜ਼ ਦੋਵਾਂ ਤੇ ਅਮਲ ਜ਼ਰੂਰੀ ਹੈ। ਯਾਸਰ ਭਾਈ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਇੱਕ ਗੱਲ ਯਾਦ ਰੱਖੋ ਕਿ ਪਰਹੇਜ਼ ਦੇ ਬਗੈਰ ਤੇ ਦਵਾਈ ਵੀ ਅਸਰ ਨਹੀਂ ਕਰਦੀ, ਲਿਹਾਜ਼ਾ ਆਪਣੀ ਵਾਲਦਾ ਨੂੰ ਪਰਹੇਜ਼ ਜ਼ਰੂਰ ਕਰਾਓ। ਭਾਈ ਜੀ, ਸ਼ੂਗਰ ਦੇ ਨਾਲ ਖਾਰਿਸ਼ ਜਾਂ ਫੋੜੇ ਫਿੰਸੀ ਦਾ ਹੋਣਾ ਬਹੁਤ ਹੀ ਖਤਰਨਾਕ ਗੱਲ ਨੇ, ਜਿਹਦਾ ਫੌਰੀ ਇਲਾਜ ਬਹੁਤ ਹੀ ਜ਼ਰੂਰੀ ਹੈ। ਮੇਰੇ ਭਾਈ, ਤੁਸੀਂ ਆਪਣੀ ਵਾਲਦਾ ਸਾਹਿਬ ਨੂੰ ਦਵਾਖਾਨੇ 'ਤੇ ਲਿਆਓ, ਮੈਂ ਸਕਿਨ ਦੀ ਹਾਲਤ ਵੇਖ ਕੇ ਹੀ ਕੋਈ ਦਵਾਈ ਲਿਖਾਂਗਾ। ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਹਾਂਗਾ ਕਿ ਭਾਈ ਜੀ ਪਰੇਸ਼ਾਨ ਨਾ ਹੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਸ਼ੂਗਰ ਵੀ ਨਾਰਮਲ ਹੋ ਜਾਵੇਗੀ ਅਤੇ ਖਾਰਿਸ਼ ਫਿੰਸੀਆਂ ਤੋਂ ਵੀ ਨਜਾਤ ਮਿਲ ਜਾਵੇਗੀ
2: ਮੁਸ਼ਕਿਲ ਹੋ ਜਾਂਦਾ। ਗੋਡੇ ਤੇ ਬਹੁਤ ਹੀ ਦਰਦ ਕਰਦੇ ਨੇ, ਕੋਈ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
3: ਹਾਸ਼ਮ ਭਾਈ, ਜੋੜਾਂ ਦੇ ਦਰਦ ਦੇ ਕਈ ਸਬਬ ਨੇ ਤੇ ਜਦੋਂ ਤੱਕ ਅਸਲ ਸਬਬ ਦਾ ਇਲਮ ਨਾ ਹੋਵੇ ਇਲਾਜ ਨਹੀਂ ਹੋ ਸਕਦਾ।
2: ਬਿਲਕੁਲ,
3: ਇਸ ਲਈ ਤੁਸੀਂ ਆਪ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਪੂਰੀ ਤਸ਼ਖੀਸ ਤੋਂ ਬਾਅਦ ਇਲਾਜ ਕੀਤਾ ਜਾਵੇ। ਤੁਸੀਂ ਬੇਫਿਕਰ ਹੋ ਜਾਓ, ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਂਦੀ ਹੈ।
2: ਸੁਲੇਮਾਨ ਸਾਹਿਬ, ਈਮੇਲਸ ਤੇ ਐਸਐਮਐਸ ਪੜ੍ਹ ਰਹੀ ਹਾਂ, ਮੇਰਾ ਤੇ ਗਲਾ ਵੀ ਖੁਸ਼ਕ ਹੋ ਗਿਆ।
3: ਕੋਈ ਗੱਲ ਨਹੀਂ, ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਖਮੀਰਾ ਖਾ ਲੈਣਾ, ਇਨਸ਼ਾਅੱਲਾ ਗਲਾ ਠੀਕ ਹੋ ਜਾਵੇਗਾ।
2: ਇਹ ਡੀਲ ਠੀਕ ਰਹੀ ਹੈ, ਖਮੀਰਾ ਤਾਂ ਮੈਨੂੰ ਵੀ ਬਹੁਤ ਪਸੰਦ ਹੈ। ਸੁਲੇਮਾਨ ਸਾਹਿਬ, ਇਹ ਈਮੇਲ ਸ਼ਕੀਲ ਕੁਰੈਸ਼ੀ ਹੋਰਾਂ ਲਿਖੀ ਹੈ।
3: ਜੀ ਜੀ,
2: ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਬਵਾਸੀਰ ਦੀ ਤਕਲੀਫ ਹੈ, ਮੈਂ ਟੀਕੇ ਵੀ ਲਵਾਏ ਸਨ ਤੇ ਦਵਾਈਆਂ ਵੀ ਖਾਧੀਆਂ ਪਰ ਫਾਇਦਾ ਨਹੀਂ ਹੋਇਆ। ਰੱਬ ਦਾ ਸ਼ੁਕਰ ਹੈ ਕਿ ਮੌਕੇ ਨਹੀਂ ਬਣੇ, ਪਰ ਤਕਲੀਫ ਬਹੁਤ ਜ਼ਿਆਦਾ ਹੈ। ਮੈਨੂੰ ਕਿਸੇ ਨੇ ਦੱਸਿਆ ਕਿ ਦੇਸੀ ਦਵਾਈ ਨਾਲ ਬਵਾਸੀਰ ਬਿਲਕੁਲ ਠੀਕ ਹੋ ਜਾਂਦੀ ਹੈ। ਮਿਹਰਬਾਨੀ ਕਰਕੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਵਾ ਦਿਓ ਜਿਹਦੇ ਨਾਲ ਬਵਾਸੀਰ ਦੂਰ ਹੋ ਜਾਵੇ।
3: ਸ਼ਕੀਲ ਭਾਈ, ਤੁਹਾਨੂੰ ਕਿਸੇ ਨੇ ਠੀਕ ਹੀ ਦੱਸਿਆ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੇ ਜ਼ਰੀਏ ਦੋਨੋਂ ਕਿਸਮ ਦੀ ਬਵਾਸੀਰ ਬਿਲਕੁਲ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਵੀ ਬੇਫਿਕਰ ਹੋ ਜਾਓ, ਕਿਉਂਕਿ ਅੱਲਾ ਦੀ ਮਿਹਰਬਾਨੀ ਨਾਲ ਜਦੋਂ ਮੌਕਿਆਂ ਵਾਲੀ ਬਵਾਸੀਰ ਦਾ ਇਲਾਜ ਹੋ ਸਕਦਾ ਹੈ ਤੇ ਸਾਦੀ ਬਵਾਸੀਰ ਕਿਉਂ ਨਹੀਂ ਠੀਕ ਹੋਵੇਗੀ।
2: ਹਾਂਜੀ
3: ਮੇਰੇ ਭਾਈ, ਤੁਸੀਂ ਮਿਰਚ ਮਸਾਲਿਆਂ ਵਾਲੀ ਚੀਜ਼ਾਂ ਤੇ ਵੱਡਾ ਗੋਸ਼ਤ ਬਿਲਕੁਲ ਛੱਡ ਦਿਓ ਤੇ ਜਦੋਂ ਤੱਕ ਠੀਕ ਨਹੀਂ ਹੁੰਦੇ ਤੁਸੀਂ ਬਿਲਕੁਲ ਸਾਦੀ ਗਜ਼ਾ ਖਾਓ ਤਾਂ ਕਿ ਜਲਦੀ ਆਰਾਮ ਹੋਵੇ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਆ ਜਾਓ, ਮੈਂ ਕੁਝ ਗੱਲਾਂ ਹੋਰ ਵੀ ਪੁੱਛਣੀਆਂ ਚਾਹਾਂਗਾ ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਜਾਵੇ। ਉਸ ਤੋਂ ਬਾਅਦ ਤੁਹਾਡਾ ਇਲਾਜ ਸ਼ੁਰੂ ਹੋਵੇਗਾ ਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
2: ਇਨਸ਼ਾਅੱਲਾ ਤਾਲਾ। ਜੀ ਸ਼ਕੀਲ ਭਾਈ, ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ, ਤੁਸੀਂ ਫਿਕਰ ਨਾ ਕਰੋ ਤੇ ਇਲਾਜ ਕਰਵਾਓ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਹਾਜ਼ਰ ਇਹ ਈਮੇਲ ਜਿਹੜੀ ਨਦੀਮ ਅਫਜ਼ਲ ਸਾਹਿਬ ਨੇ ਲਿਖੀ ਹੈ।
3: ਜੀ ਜੀ,
2: ਸੁਲੇਮਾਨ ਸਾਹਿਬ, ਇਹਨਾਂ ਦਾ ਮਸਲਾ ਵੀ ਕੁਝ ਪੇਚੀਦਾ ਹੈ।
3: ਅੱਛਾ,
2: ਇਹ ਕਹਿੰਦੇ ਨੇ ਜਨਾਬ ਸੁਲੇਮਾਨ ਸਾਹਿਬ, ਮੈਨੂੰ 4 ਮਹੀਨੇ ਪਹਿਲੇ ਯੂਰਨ ਵਿੱਚ ਚੱਲਣ ਤੇ ਪਸ ਦੀ ਤਕਲੀਫ ਹੋਈ ਸੀ।
3: ਠੀਕ,
2: ਇਲਾਜ ਕਰਵਾਇਆ, ਠੀਕ ਹੋ ਗਿਆ, ਹੁਣ ਫੇਰ ਉਹੀ ਤਕਲੀਫ ਮਹਿਸੂਸ ਹੋ ਰਹੀ ਹੈ।
3: ਅੱਛਾ,
2: ਜਿਸਮ ਵਿੱਚ ਬਹੁਤ ਦਰਦ ਹੁੰਦਾ ਹੈ ਤੇ ਨੀਂਦਰ ਨਹੀਂ ਆਉਂਦੀ, ਭੁੱਖ ਖਤਮ ਹੋ ਗਈ ਹੈ, ਦੂਜੇ ਤੀਜੇ ਦਿਨ ਬੁਖਾਰ ਵੀ ਹੋ ਜਾਂਦਾ ਹੈ।
3: ਅੱਛਾ,
2: ਤੇ ਯੂਰਨ ਵਿੱਚ ਬਹੁਤ ਹੀ ਤਕਲੀਫ ਹੈ, ਚੈਨ ਹੀ ਨਹੀਂ ਮਿਲਦਾ, ਕਮਜ਼ੋਰੀ ਵੀ ਬਹੁਤ ਹੁੰਦੀ ਜਾ ਰਹੀ ਹੈ, ਬੜੀ ਪਰੇਸ਼ਾਨੀ ਹੈ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਇਹ ਕੀ ਮਸਲਾ ਹੈ, ਕਿ ਇਹਦਾ ਇਲਾਜ ਹੋਵੇਗਾ। ਜੀ ਸੁਲੇਮਾਨ ਸਾਹਿਬ, ਹੁਣ ਤੁਹਾਡੀ ਕੀ ਰਾਏ ਹੈ?
3: ਨਦੀਮ ਭਾਈ, ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਤੁਹਾਨੂੰ 4 ਮਹੀਨੇ ਪਹਿਲੇ ਗਨੋਰੀਆ ਦੀ ਤਕਲੀਫ ਹੋਈ ਸੀ, ਜਿਹੜੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ, ਯਾਨੀ ਉਸ ਬਿਮਾਰੀ ਦੇ ਜਰਾਸੀਮ ਤੁਹਾਡੇ ਜਿਸਮ ਵਿੱਚ ਹੁਣ ਵੀ ਮੌਜੂਦ ਨੇ। ਮੇਰੇ ਭਾਈ, ਇਹ ਬਹੁਤ ਹੀ ਖਤਰਨਾਕ ਬਿਮਾਰੀ ਹੈ, ਤੁਸੀਂ ਲਾਪਰਵਾਹੀ ਨਾ ਕਰੋ, ਇਸ ਲਈ ਤੁਸੀਂ ਫੌਰਨ ਹੀ ਦਵਾਖਾਨੇ ਤੇ ਤਸ਼ਰੀਫ ਲਿਆਓ। ਮੈਂ ਤੁਹਾਡੀ ਕੈਫੀਅਤ ਨੂੰ ਆਪ ਵੇਖ ਕੇ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖਾਂਗਾ, ਰੱਬ ਆਪਣਾ ਕਰਮ ਕਰੇਗਾ
2: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਜੀ ਨਦੀਮ ਭਾਈ, ਤੁਹਾਨੂੰ ਆਪਣੀ ਬਿਮਾਰੀ ਦਾ ਪਤਾ ਚੱਲ ਗਿਆ, ਹੁਣ ਤੁਸੀਂ ਸੁਸਤੀ ਨਾ ਕਰੋ ਤੇ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸੁਲੇਮਾਨ ਸਾਹਿਬ, ਟੱਲੀ ਵੱਜ ਗਈ, ਯਾਨੀ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਤੋਂ ਨਵਾਜ਼ਿਆ, ਤੁਹਾਡੀ ਬੜੀ ਮਿਹਰਬਾਨੀ।
3: ਸਹਿਮਾ ਜੀ, ਤੁਹਾਡੀ ਵੀ ਬੜੀ ਬੜੀ ਬਲਕਿ ਵੱਡੀ ਵੱਡੀ ਮਿਹਰਬਾਨੀ ਕਿ ਤੁਸੀਂ ਇੰਨੇ ਅੱਛੇ ਤਰੀਕੇ ਨਾਲ ਪ੍ਰੋਗਰਾਮ ਕਰਦੇ ਹੋ।
2: ਜੀ ਬਹੁਤ ਬਹੁਤ ਸ਼ੁਕਰੀਆ। ਸੋਹਣੀ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ ਐਸਐਮਐਸ ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲਸ ਤੇ ਐਸਐਮਐਸ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772716, ਮੋਬਾਈਲ ਨੰਬਰ ਹੈ 0300414268, ਯਾਨੀ 0300414268 ਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ.ਦਵਾਖਾਨਾ LHR@gmail.com। ਜੀ ਭੈਣ ਭਰਾ, ਪਤਾ ਤੁਸੀਂ ਲਿਖ ਲਿਆ ਤੇ ਇਸ ਦੁਆ ਦੇ ਨਾਲ ਕਿ ਤੁਸੀਂ ਹਮੇਸ਼ਾ ਖੁਸ਼ ਰਹੋ, ਆਪਣੀ ਭੈਣ ਸਾਇਮਾ ਨੂੰ ਦਿਓ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤਿਕਰ ਰੱਬ ਰਾਖਾ।
5: There's music and then there's magic. One above FM 101.